0: ਕੌੜੀ ਦੇ ਨਿਆਂ ਸੇ ਹੂਸ਼ੇ ਮਸਨੋਈ ਤਾਕੀਦ ਕਰ ਵੇ ਅਲ ਫਾਲਾਨ ਹੋਗੇ ਤਜੀਜ਼ਾਤ ਮਵਾਦ ਸ਼ੀਮਿਆਈ ਗਾਜ਼ਾ ਵੋ ਮਵਾਦ ਅਵਰੀਏ ਖਾਸ ਅਜ ਪਰੋਜੇ ਤਾਈ ਸ਼ੁਦੇ ਵ ਅਫਜ਼ਾਇਸ਼ ਤਗਾਜ਼ਾ ਦਰ ਫੁਰਸਤ ਆਈਏ ਅਰਦਿਸ਼ਮੰਦੀ ਕੇ ਬੇਵਾਸਤੇ ਦਵਾਜ਼ਦਾ ਹਾਲ ਸ਼ਿਕਲ ਗਿਰੀਸ ਬਹਿਰੇ ਬੇਬਰਨ ਤੋਜ਼ ਵਜ਼ੀਰ ਬਾ ਇਸ਼ਾਰੇ ਵੇ ਮਜ਼ੀਅਤ ਰਾਹ ਬੋਰਦੀ ਕੇ ਸੂਦੇ ਜਮਾਇਤ ਯੇ ਹਿੰਦ ਦਰਬਾਰਾਈਏ ਜ਼ਖੀਰਾ ਅਜ਼ੀਮ ਇਸਤਜ਼ਾਦ ਆਈਏ ਮੋਹਿੰਤੀ ਕਿਸ਼ਵਰ ਵ ਬਰਨਾਮੇ ਆਈਏ ਦੇਵੀ ਦੇਨ ਡੈਮੋਗ੍ਰਾਫੀ ਗੁਸਰਦੇ ਮਹਾਰਤ ਆਮੋਦੀ ਕੇ ਬਤੌਰੇ ਵਿਜੇ ਬਰਾਈਏ ਤਰਾਈਏ ਤਰਾਸ਼ੇ ਤਦਵੀਨ ਸ਼ੁਦੇਅਨ ਸੁਖਾਨ ਗੁਫ਼ ਵਹਿ ਵਾ ਇਫ਼ਤਿਖਾਰ ਬੇ ਦਰਿਆਫ਼ ਤਰਾਸ਼ੇ ਆਈ ਵਾ ਤਰਾਹੀ ਇਕਤਸਾਦੀ ਤਵਸੁਤ ਯਕ ਲਗ ਦਾਨੇ ਜੁਗੀ ਮੋਹਿੰਦੀ ਇਸ਼ਾਰੇ ਕਰ ਵਹਿ ਅਜ਼ ਰਹਿਬਰਾਨ ਸਨਅਤ ਖਾਸ ਤਹਿਕੀਕਾਤ ਔਰ ਤੋਹਫ਼ੇ ਦਾਖਿਲੀ ਰਾਦਾਰ ਉਲਾਵੀਅਤ ਕਰਾਰ ਦਹਿਨ ਤਾਰੁਜ ਦੇ ਮੁਦਾ ਕਾਬਿਲ ਕਸਬ ਵ ਕਾਰਹਾ ਵ ਨਸਲ ਜਵਾਨ ਕਿਸ਼ਵਰ ਤਜ਼ਮੀਨ ਸ਼ਵਾਦ ਨੁਖਦ ਵਜ਼ੀਰ ਦਰਬਾਰ ਰਸੀ ਪੇਸ਼ੀਰ ਗਿਹਾਈ ਦਰਹਾਲ ਤਹਵੁਲ ਬਾਜ਼ਾਰ ਨੀਮ ਰਸਾਨਿਹਾ ਤੋਜ਼ੀਦਾ ਤਮਰਕੁਦ ਆਰਟੀਫਿਸ਼ਲ ਇੰਟੈਲੀਜੈਂਸ ਹੂਸ਼ ਮਸਨੂਈ ਕੇ ਤਗਾਜ਼ਾਈ ਇਨਫਿਜਾਰੀ ਬਰਾਈ ਹੂਸ਼ ਮਸਨੂਈ ਸਨਅਤਰਾ ਅਜ਼ ਸਿਰਫਨ ਕਾਹਿਸ਼ ਅੰਦਾਜ਼ਾ ਤਰਾਂਜ਼ੀਸਰ ਹਾ ਬੇਸਿਮਤ ਪਾਰਚੇ ਸਾਦੀ ਜਾਮੇ ਸੇ ਸਮਾ ਸੌਗਦਾ ਦਿਆ ਮੌਜੂਈ ਕੇ ਜਾਇ ਗੁਜ਼ਾਰੀ ਹਾਫਿਜ਼ੇ ਵ ਮੋਤੀਰੀਅਤ ਗਰਮਰਾ ਨੀਰ ਸ਼ਾਮਿਲ ਵੀ ਸ਼ਬਦ ਵਹਿ ਹਿੰਦਰਾ ਵ ਉਰਵਾਨ ਮਕਸਦੀ ਕਾਬਿਲ ਏਤਮਾਦ ਵ ਹਮਵਾਰਾਈਏ ਆਮਾਦੇ ਬਰਾਈਏ ਪਾਸੁਕ ਗੋਈ ਬੇਚਾਲਾ ਸ਼ਾਈਏ ਜਦੀਦ ਤੋੜੀ ਦਰ ਸਤ ਜਹਾਨੀ ਮਾਰਫੀ ਕਰ ਨੁਖਦ ਵਜ਼ੀਰ ਦਰ ਪਰਦਾਖਤਨ ਬੇ ਮੌਜੂ ਏ ਹਯਾਤੀ ਅਮਨੀਅਤ ਐਨਰਜੀ ਬਰਾਈਏ ਪਰਦਾਜ਼ਿਸ਼ ਆਈਏ ਨਿਆਜ਼ ਅਜ਼ੀਮ ਹਾਈ ਪਰਫਾਰਮੈਂਸ ਕੰਪਿਊਟਿੰਗ ਮੁਹਾਸਬਾਤੀ ਬਾ ਅਮਲ ਕਰ ਦੇ ਬਾਲਾਈਏ ਮਰਾਕਜ਼ ਦਾਦਾ ਹੋਸ਼ ਮਸਨੋਈ ਬੇ ਬਰਕ ਜ਼ਰੂਰਤ ਤਾਮੀਨ ਬਰਕ ਬਿਦੂਨ ਵਕਫੇ ਬਰਾਈਏ ਕਾਰ ਅਨਹਾਈਏ ਤੋਲੀਦੀ ਰਾਹ ਤਸ਼ਰੀ ਕਰ ਵਹਿ ਬੇ ਤੋਹਫ਼ੇ ਗੁਸਰਦਈਏ ਬਖਸ਼ ਐਨਰਜੀਏ ਕਿਸ਼ਵਰ ਇਸ਼ਾਰੇ ਕਰਦ ਕੇ ਸ਼ਾਮਿਲ ਅਫਜ਼ਾਇਸ਼ ਤਰਫੀਅਤ ਐਨਰਜੀਏ ਖੁਰਸ਼ੀਦੀ ਬੇ ਬੀਸ ਯਕ ਸਦ ਸ਼ਸ ਗੀਗਾਵਾਦ ਬਾਸ ਕਰਦਾ ਨੇ ਬਖਸ਼ ਐਨਰਜੀਏ ਹਸਤਈ ਬੇਰੂਈਏ ਬਾਦੀਗਰਾਨ ਖਸੂਸੀ ਵ ਤੋਹਫ਼ੇ ਰਾਖ ਤੋ ਰਹਾਈ ਮੀ ਬਸ਼ਤ ਨੁਖਦ ਵਜ਼ੀਰ ਬਾ ਪਹਿਵਾਨ ਦਾਦਾ ਨੇ ਤੋਹਫ਼ੇ ਸਰੀਏ ਜ਼ੀਰ ਸਾਖਾਈਏ ਬਰਕ ਬਾ ਆਮਾਦਗੀ ਏ ਸਨਅਤੀਏ ਕਿਸ਼ਵਰ ਇਨਾਮ ਕਰਦ ਕੇ ਈ ਨਮਨੀਅਤ ਐਨਰਜੀ ਬੇ ਯਕੀ ਪਾਏ ਹਾਈ ਅਸਾਸੀ ਕੁਦਰਤ ਇਕੋਸਿਸਟਮ ਨੀਮੇ ਰਸਾਨਾ ਯਹੀਨ ਤਬਦੀਲ ਸ਼ੁਦਿਆ ਨੁਖਦ ਵਜ਼ੀਰ ਦਰ ਪਾਯਾਨ ਸੁਗਨਰਾਨੀਏ ਖੁਦ ਹਾਜ਼ਿਰਾਨ ਦਾ ਬੇਮੀਰਾ ਸੇ ਹਫ਼ਤਾ ਦੋ ਪੰਜ ਅਸਾਸੀ ਯਹੀਨ ਯਾਦਾਵਰੀ ਕਰ ਵੇ ਇਜ਼ਹਾਰਦਾਸ਼ ਕੇ ਮੌਫਿਕੀਅਤ ਯਕ ਸਨਅਤ ਰਾਹ ਬੋਰਦੀ ਓ ਹਯਾਤੀ ਦਰ ਮਾਦਰ ਡੈਮੋਕ੍ਰੇਸੀ ਬੇਤੌਰ ਜ਼ਾਤੀ ਮੋਜੀ ਬੇ ਤਕਵੀਅਤ ਕੁੱਲ ਜ਼ੰਜੀਰ ਥਾਮੀਨ ਜਾਨੀ ਖਵਾਹਿਸ਼ ਉਬਾ ਗਰਮੀ ਅਜ਼ ਹਵਾ ਗਾਨ ਦਾਵਤ ਕਰਤਾ ਫੁਰਸਤ ਆਈਏ ਗੁਸਰਦੇ ਵ ਬੀ ਹੱਦ ਮਰ ਕੀ ਸ਼ੇਰ ਰੂਈਏ ਹਿੰਦਰਾ ਬਰ ਰਸੀ ਕੁਨੰ
1: ਸ਼ਰਮੰਦਗਾਨੇ ਅਜ਼ੀਜ਼ ਇਨਕ ਤਵਜੋ ਤਾਨ ਰਾਜਾਲ ਮੀਨਮਾਈ ਬੇ ਗੁਫਤਾਰੇ ਇਮਰੂਸ
2: ਹਿੰਦ ਕਿਸ਼ਵਰੀਸਤ ਬਜ਼ੁਰਗ ਹਜ਼ਾਰਹਾ ਰੂਸਤਾ ਦਰ ਹਰ ਗੂਸ਼ਵੋ ਕਨਾਰਿਆਨ ਵੋ ਝੂਠਾ ਰਹਿ ਵਹਮ ਬਾਇਦ ਇਕਰਾਰ ਕਰਦ ਕੇ ਬਾਵਜੂਦ ਤੈਲਾਸ਼ ਹਾਈ ਦੌਲਤ ਹਾਈ ਮੁਖਤਲਿਫ ਅਜ਼ ਫਾਖਰ ਬੀਖ ਕਨੀ ਨਾ ਸ਼ੁਦੇ ਅਸ ਤੇਦਾਦ ਬਜ਼ੁਰਗ ਅਫਰਾਦ ਫਕੀਰ ਦਰ ਇਨ ਰੂਸਤਾ ਹਾ ਵਹਮ ਸ਼ਹਿਰ ਕਾ ਦਿਹਾ ਵੋ ਸ਼ਹਿਰ ਹਾ ਤਾ ਕਾਨੂੰਨ ਜ਼ਿੰਦਗੀ ਮੀ ਕੋਨੰਦ ਵ ਬੀਸ਼ਤਰ ਬਨਾਬਰ ਫਾਖਰ ਮੁਤਵਜਹ ਨਮੀ ਸ਼ਬੰਦ ਕੇ ਦਰ ਮੋਹੀਟੀ ਜ਼ਿੰਦਗੀ ਮੀ ਕੋਨੰਦ ਕੇ ਤਮੀਜ਼ ਨੀਸਤ ਦੀਗਰ ਇਨ ਕੇ ਮਾ ਹਿੰਦੀ ਹਾ ਤਾ ਕਾਨੂੰਨ ਅਹਮੀਅਤ ਹੋ ਮੁਨਾਸਿਬਤ ਮੋਹੀਤ ਤਮੀਜ਼ ਰਾ ਪੇ ਨਾ ਬੁਰਦੇ ਇਨ ਯਾਦਮਸਤ ਕੇ ਬਾਰੀ ਪੇਦਰ ਮਿਲਤ ਗਾਂਧੀ ਜੀ ਬਾਦ ਅਜ਼ ਮੁਰਾਦ ਸ਼ਹਿਤ ਅਫਰੀਕਾ ਏ ਜਨੂਬੀ ਅਵਲਿਨ ਮਰਤਬੇ ਬੇ ਇਜਲਾਸ ਯੇ ਹਿਜ਼ਬ ਕਾਂਗਰਸ ਦਰ ਕਲਕੱਤੇ ਦਾਵਤ ਛੁਟ ਚੁਨ ਗਾਂਧੀ ਜੀ ਬੇ ਜਾਇਰ ਅਸੀਦ ਕੇ ਸ਼ਿਰਕਤ ਕੁਰੰਦਗਾਨ ਦਰ ਇਨ ਜਲਸ ਇਕਾਮਤ ਦਾਸ਼ਚੰਦ ਦੀਦ ਕੇ ਆਨ ਤਮੀਜ਼ ਨੀਸਤ ਗਾਂਧੀ ਜੀ ਕਸਾਫਤ ਦਰ ਉਨਜਾ ਬਦਸ਼ ਆਮਦ ਉਹ ਅਵਲਿਨ ਕਾਰੀ ਕੇ ਆਨ ਅੰਜਾਮ ਦਾਦੀਨ ਬੂਤ ਕੇ ਜਾਰੂ ਬੇ ਦਸਤ ਗਿਰਫਤ ਵ ਅਤਰਾਫ ਆਨ ਰਾ ਤਮੀਜ਼ ਕਰ ਦੋ ਦਰਸੀ ਬੇ ਹਮਕਾਰਾਨ ਵ ਪੇਰਵਾਨ ਖੁਦ ਦਾਤ ਕੇ ਮਾ ਬਾਇਦ ਦਰ ਮੋਹੀਤੀ ਜ਼ਿੰਦਗੀ ਕੋ ਨਿਮ ਕੇ ਤਮੀਜ਼ ਬਾਸ਼ਤ ਦੌਲਤ ਫੇਲੀਏ ਹਿੰਦ ਦਰ ਰਾਸ ਜਨਾਬ ਆਗੀਏ ਨਰਿੰਦਰਾ ਮੋਦੀ ਨਹਿਜ਼ਤੀ ਰਾ ਪਿਆਦੇ ਕਰਦੇ ਅਸ ਕੇ ਮਾ ਬਾਇਦ ਹਿੰਦ ਤਮੀਜ਼ ਦਸ਼ਤ ਬਸ਼ਿਮ ਇਨ ਬਰਨਾਮੇ ਇਸ ਕੇ ਬਾਇਦ ਮੋਰਦ ਇਜਰਾ ਕਰਾਰ ਗੀਰਤ ਵ ਹਮੇ ਹਿੰਦ ਹਾ ਦਰ ਇਜਰਾ ਸ਼ਿਰਕਤ ਕੋਨ ਮਾ ਦਰ ਹਿੰਦ ਮੁਵਾਜਿਹ ਬਾ ਮਸਾਇਲ ਇਸ਼ਕਾਲਾਤ ਮੁਤਅੱਦਦੀ ਹਸਤਿਮ ਮਿਸਲੇ ਮਸਾਲੇ ਬਹਦਾਸ਼ਤ برنامه هند تمیز به رفع بعضی اشکالات در مورد به بهداشت کمک می کند. جایی که تمیز است، مسائل مربوط به بهداشت آنقدر وخیم و گسترده نیست که در جاهای کثیف است. دولت برای برآوری اهداف هند تمیز اقدامات مؤثری را برداشته است. ما در دهات ها و به ویژه شهرکده ها و شهرها شاهد آن هستیم که حتی عموم مردم احساس می کنند که باید در محیطی تمیز زندگی کنند و بنابراین اینا خودش متوجه این جنبه زندگی شده اند و به جای این که در این باب شکایت و گله ای از دولت مرکزی یا حکومت های استانی داشته باشند، جاروب به دست گرفته کثافت ها و اشغال در نزدیکی منزل های مسکونی خود را بر می دارند و سعی می کنند که نواحی دورور منزل های اونها تمیز باشند. شایسته ذکر است که چون نهضت هند تمیز به راه انداخته شد، خود نخست وزیر فعلی هند جارو به دست گرفت و برخی نواحی را تمیز کرد. وزرای او و رهنمایان دیگر سیاسی از احزاب مختلف سیاسی با نخست وزیر همکاری کردند و تلاش می کنند که تا حدی که ممکن باشد برنامه هند تمیز به موفقیت انجام گیرد. در اجرای این برنامه به هر صورت ما مواجه با اشکالاتی هستیم و نیاز به این است که هر نفر هندی باید سعی کند این برنامه با موفقیت اجرا شود. برای اجرای موفقیت آمیز این برنامه، اول باید هر نفر هندی منزل مسکونی و هم جای کار خود را تمیز کند و سپس بیاید بیرون از خانه خود، ببیند که محله او تمیز شود. در این کار دولت هزارها نفر کارمندر برای تمیز کردن راه ها و جاده ها استخدام نموده است. اینها باید کار خود را به طور جدی بگیرند و با اهالیان محله ها و در اجرای برنامه هند تمیز به طور فعال همکاری کنند و در دولت های جمهوری تا وقتی همه در نائل آمدن به هدفی همکاری نمی کنند، مشکل است موفقیت نصیب ما گردد. جمهوریت معنیش حکومت مردم است و مردم وظیفه دارند در اجرای برنامه های خود و لازم برای پیشرفت جامعه با جنب و جوش زیادی با یک دیگر و هم با دولت همکاری نماید. سازمان های مختلف دولتی ها و هم شخصی چنان که حالا مشاهده می شود آماده شده هم در اجرای برنامه هند تمیز به طور فعال تلاش کنند. محوطه ها، دبستان ها، دبیرستان ها، دانشکده ها و دانشگاه امروز نسبت به گذشته تمیزتر به نظر می آید. چون به ایستگاه های راه آهن می رویم می بینیم که با وجود این که هزار نفر هر روز برای مسافرت براه آهن اینجا می آیند، غذا می خورند، بچه ها که همراه هستند، اشغال و چیزهای دیگر که دیگر مورد نیاز اونا نیستند در نزدیکی راه آهن می اندازند و بنابراین کثافت ها در ایستگاه های راه آهن به وجود می آید. باعث خوشحالی است که وزارت راه آهن به این جنبه توجه کرده و افرادی را تعیین کرده که این کثافت ها و اشغال را به زودی از ایستگاه ها بردارد تا ایستگاه ها تمیز شود. شاهد آن هستیم که حالا ایستگاه های ما نسبت به گذشته تمیزتر شده اند و امید است که مسافران راه آهن هم متوجه خواهند شد که ایستگاه ها را تمیز نگه دارند. دولت به درستی متوجه شده بود که در روستاها و در شهرکده ها دستشویی ها و مشتری های خوبی به آن تعدادی که باید باشند نیستند و بنابراین در این نواحی تلاش هایی برای تمیز نگه داشتن این جاها مورد نیاز است. دولت برای ساختن دستشویی ها و مشتری های خوب حالا بودجه ای تعیین کرده است تا این گونه ساختمان ها به وجود آید و روستاهای ما هم با نتایج این برنامه هند تمیز بهره ور شود. هند اساسا کشوری مذهبی است. مذهبی نیست که در آن به این جنبه که آدم باید تمیز باشد تاکید گذاشته نشده باشد. نمیتوان بدون این که تمیز هستین عبادت کنین. طاهر و هم تمیز بودن برای عبادت جزء لازمی است و کسی که در محیط تمیز زندگی نمی کند مشکل است تمیز یا طاهر باشد. این جنبه برنامه هند تمیز هم باید مورد تاکید قرار گیرد تا عموم مردم پی ببرند که برای عبادات و ریاضات تمیز بودن طاهر هم محیط تمیز زندگی ناگزیر است. همه جاهای عبادت

0: ਅਤੇ ਲਾਗੂ ਕਰਨ ਵਿੱਚ ਪਾੜੇ ਸ਼ਾਮਿਲ ਨੇ ਅਤੇ ਚੁਗਿਰਦਾ ਸ਼ਾਸਨ ਤੇ ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਦੀ ਪੜਚੋਲ ਕੀਤੀ ਗਈ। ਵਿਕਸਿਤ ਭਾਰਤ ਲਈ 100 ਹਫ਼ਤੇ ਦੀ ਨਸ਼ਾ ਮੁਕਤ ਯੁਵਾ ਮੁਹਿੰਮ ਦੇ ਹਿੱਸੇ ਵਜੋਂ ਅੱਜ ਦੇਸ਼ ਭਰ ਦੇ ਨੌਜਵਾਨ ਇਕੱਠੇ ਹੋ ਰਹੇ ਨੇ। ਨੌਜਵਾਨ ਮਾਮਲਿਆਂ ਤੇ ਖੇਡਾਂ ਬਾਰੇ ਮੰਤਰਾਲੇ ਮੁਤਾਬਕ ਰਾਸ਼ਟਰੀ ਸਹੁੰ ਸਮਾਰੋਹ 1067 ਥਾਵਾਂ ਤੇ ਕਰਾਇਆ ਜਾ ਰਿਹਾ ਹੈ। ਇਹ ਸਮਾਗਮ ਨਸ਼ਾ ਮੁਕਤ ਸਹੁੰ ਦਸਤਖਤ ਮੁਹਿੰਮਾਂ ਨੁੱਕੜ ਨਾਟਕਾਂ ਨਾਰੇ ਲਿਖਣ ਅਤੇ ਵਿਚਾਰ ਵਟਾਂਦਰੇ ਰਾਹੀਂ ਨੌਜਵਾਨਾਂ ਨੂੰ ਸਿੱਧੇ ਤੌਰ ਤੇ ਮੁਹਿੰਮ ਦਾ ਸੁਨੇਹਾ ਦੇ ਰਹੇ ਨੇ। ਇਸ ਮੁਹਿੰਮ ਵਿਚ ਅਧਿਆਤਮਕ ਸਮੂਹ, ਪ੍ਰਮੁੱਖ ਵਪਾਰਕ ਸਮੂਹ, ਕਾਲਜ ਤੇ ਸਥਾਨਕ ਸੰਗਠਨ ਸ਼ਾਮਿਲ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਦੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੇ ਤੀਜੇ ਪੜਾਅ ਦੀ ਸ਼ੁਰੂਆਤ ਅੱਜ ਕੇਂਦਰੀ ਕਾਨੂੰਨ ਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਫਾਜ਼ਿਲਕਾ ਦੀ ਸਾਦਿਕੀ ਸਰਹੱਦ ਤੋਂ ਕਰ ਰਹੇ ਨੇ। ਕੇਂਦਰੀ ਮੰਤਰੀ ਨੇ ਜੋ ਫਾਜ਼ਿਲਕਾ ਪਹੁੰਚੇ ਨੇ, ਸੂਬਾ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਹੋਰ ਪਾਰਟੀ ਆਗੂਆਂ ਨਾਲ 1971 ਦੀ ਭਾਰਤ ਪਾਕਿਸਤਾਨ ਜੰਗ ਦੇ ਸ਼ਹੀਦਾਂ ਨੂੰ ਆਸਫ ਵਾਲਾ ਜੰਗੀ ਯਾਦਗਾਰ ਤੇ ਸ਼ਰਧਾਂਜਲੀ ਭੇਟ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਉਂਦੀ ਪੀੜ੍ਹੀ ਨੂੰ ਬਚਾਉਣ ਦਾ ਪ੍ਰੋਗਰਾਮ ਹੈ।
1: ये पंजाब की भावी पीढ़ी को बचाने का कार्यक्रम है। जैसे प्रधानमंत्री जी ने ऐसे कई कार्यक्रम हाथ में लिए, एक पेड़ माँ के नाम, बेटी बचाओ बेटी पढ़ाओ, ये समाज सुधार से जुड़े हुए कार्यक्रम है। पंजाब को हम विकसित पंजाब बनाना चाहते हैं, क्योंकि हमारा जो बड़ा उद्देश्य है भारत को विकसित भारत बनाना, उसमें सभी राज्यों में विकास तेजी से हो, ये भी हमारा एक उद्देश्य है।
0: ਮੰਤਰੀ ਨੇ ਵੀ ਕਿਹਾ ਕਿ ਇਸ ਯਾਤਰਾ ਨੂੰ ਸਿਆਸੀ ਨਜ਼ਰੀਏ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ, ਜਿਵੇਂ ਕਿ ਕੁਝ ਲੋਕ ਕਹਿ ਰਹੇ ਨੇ।
2: नशा मुक्त पंजाब, नशे से हम दूर रहें और हम पंजाब विकसित पंजाब बनाएं। हम कैसे बनाएंगे? जब हम स्वस्थ रहेंगे, नशे से दूर रहेंगे, हम पंजाब आगे बढ़ाने का काम करेंगे। इसके लिए ये यात्रा है। कुछ लोग इसको राजनीति के चश्मे से देख रहे हैं, ये